0: All right. It's a 12-minute song. I think we probably want to kind of, you know, bring this back some other time so that, you know, we can get all the other requests in for the day. Thank you, Ashokji, again for recommending such a beautiful song. It actually, it's like one of those songs, you know, Dashavatar, like, you know, it goes through all of the key events, you know, it really wraps up the whole thing. So, thank you. Thank you again for sharing this with our listeners today. Very apt for the occasion. We move on to a Punjabi folk song sung by Jagmohan Kaur. And this is not a film song. It's a private song, like I said. So this is a number built around Lok Tat, they say. Those are wonderfully sharp, you know, folk observations about human nature. In this particular song, they have a little bit of wit and a little bit of mischievousness. She reminds us that when people see someone weak, they often take liberties they wouldn't otherwise dare to. So it has, I don't know the meaning of the song. It's, you know, on and off we bring folk music to our listeners. So this is one of those. So enjoy.
1: ਇੱਕ ਗੀਤ ਪੰਜਾਬ ਦੇ ਕੁਛ ਟਿਪੀਕਲ ਮੁਹਾਵਰਿਆਂ ਤੇ ਆਧਾਰਿਤ ਗੀਤ ਤੁਹਾਡੇ ਸੇਵਾ ਚ ਪੇਸ਼ ਕਰ ਰਹੀ ਹਾਂ। ਉਹਦੇ ਚ ਖੂਬਸੂਰਤ ਗੱਲਾਂ ਨੇ ਜੋ ਪੰਜਾਬ ਤੋਂ ਦੂਰ ਬੈਠੇ ਲੋਕਾਂ ਲਈ, ਖਾਸ ਕਰਕੇ ਜੋ ਇਹਨਾਂ ਮੁਲਕਾਂ ਵਿਚ ਨੇ, ਉਹਨਾਂ ਨੂੰ ਬਹੁਤ ਅੱਛੀਆਂ ਲੱਗਣਗੀਆਂ। ਗੀਤ ਤੋਂ ਪਹਿਲਾਂ ਇੱਕ ਸ਼ੇਅਰ ਅਸ ਕਰ ਰਹੀ ਹਾਂ ਹਰਬੰਸ ਲਾਲ ਜੀ ਵੱਲ ਦੇਖ ਕੇ, ਕਿਉਂਕਿ ਰੰਗ ਇਹਨਾਂ ਦਾ ਕਾਲਾ। ਸੋ ਐਤਕੀ ਜਦੋਂ ਆਉਣ ਲੱਗਿਆ ਕਹਿੰਦਾ ਮੈਂ ਨਾਲ ਨਹੀਂ ਜਾਣਾ, ਮੈਨੂੰ ਉੱਥੇ ਜਾ ਕੇ ਬੜੀ ਸ਼ਰਮ ਆਉਂਦੀ, ਲੋਕ ਬਹੁਤ ਗੋਰੇ ਨੇ। ਜਹਾਜ਼ ਦੀਆਂ ਪੌੜੀਆਂ ਚੜ੍ਹਦੇ ਚੜ੍ਹਦੇ ਨੂੰ ਇੱਕ ਮੈਂ ਸ਼ੇਰ ਸੁਣਾਇਆ ਸੀਗਾ ਜੋ ਬਹੁਤ ਖੂਬਸੂਰਤ ਹੈ, ਰੰਗ ਕਾਲੇ ਦੇ ਮੁਤਲਿਕ ਹੈ। ਪਹਿਲਾਂ ਉਹ ਸ਼ੇਰ ਸੁਣੋ, ਉਸ ਤੋਂ ਬਾਅਦ ਗੀਤ।